ਲਿਖੀ ਨੇ ਬਹੁਤ ਵਾਰੀ ਟੈਕਸਟ ਲਿਖ ਕੇ ਮਿਟਾ ਦਿੱਤਾ ਆਈ ਥਿੰਕ ਪ੍ਰੀਟੀ ਮੱਚ ਆਲ ਆਫ ਅਸ ਕਿਉਂਕਿ ਕਦੇ ਕਦੇ ਸਿਆਣਪ ਹੁੰਦੀ ਆ ਕਦੇ ਕਦੇ ਈਗੋ ਹਾਵੀ ਹੁੰਦੀ ਆ ਬਟ ਯੂ ਨੋ ਵਾਟ ਇਟ ਇਜ਼ ਦਿਸ ਵਨ ਕਮਿੰਗ ਅਪ ਪੰਕ ਤੇ ਫਲਕਾਰੀ

ਬੜੀਆਂ ਹਨਾ ਗੱਲਾਂ ਦੇ ਨਾ ਸਮਝ ਆਉਂਦੀਆਂ ਪਰ ਇਹ ਵੀ ਆਰਗੂਮੈਂਟ ਰਹਿਣੀ ਆ ਕੁਝ ਲੋਕ ਕਹਿੰਦੇ ਹੁੰਦੇ ਆ ਕਿ ਐਕਸਪੈਕਟੇਸ਼ਨ ਰੱਖਣੇ ਨਹੀਂ ਚਾਹੀਦੇ ਦੁੱਖ ਦਿੰਦੇ ਨੇ ਜਦੋਂ ਫਿਰ ਕੋਈ ਉਮੀਦ ਤੋੜ ਦਿੰਦਾ ਪਰ ਮੇਰੇ ਹਿਸਾਬ ਨਾਲ ਯਾਰ ਰੱਖਣੇ ਚਾਹੀਦੇ ਨੇ ਆਪਣੇ ਲੈਵਲ 'ਤੇ ਰੱਖੋ

ਕੋਕਾ ਤੇ ਕਦੀ ਕਦੀ ਤਰੀਫ ਕਰਨੀ ਹੋਵੇ ਤੇ ਕਹਿ ਦੇਂਦਾ ਕਿ ਕੋਕਾ ਗੀਤ ਅਗਲਾ ਕੋਕਾ ਹੀ ਕਹਿਣ ਨੂੰ ਜੀ ਕਰਦਾ ਮੁੜ ਵਤਨੀ ਇੰਜਾਇ ਦਿਆ

0: on the mic, writing what I feel.
1: ਇੰਨਾ ਸੱਚ ਵੀ ਨਹੀਂ ਬੋਲਣਾ ਚਾਹੀਦਾ ਹਨਾ ਪਛਤਾਵਾ ਇਨਸਾਨ ਦੇ ਕਦੀ ਕਦੀ ਪੱਲੇ ਰਹਿ ਜਾਂਦਾ ਗੀਤ ਹੈ ਸੁਣਾਉਂਦੀਆਂ ਰਿਗਰੈਟ ਐਂਡ ਦ ਟਰੈਕ ਇਜ਼ ਬਾਈ ਹਰਦਿਲ 96.1 FM